0: ਤੁਸੀਂ ਫੌਜ ਵਿੱਚ ਹੋਤਾਇਆ ਜੀ?
1: ਹਾਂ ਪੁੱਤਰ।
0: ਛੁੱਟੀ ਆਏ ਹੋ? ਤੁਸੀਂ ਫੌਜ ਵਿੱਚ ਕੀ ਕਰਦੇ ਹੋ?
1: ਹਮ ਸੀਮਾ ਪਰ ਪਹਿਰਾ ਦੇਤੇ ਹੈ ਔਰ ਦੇਸ਼ ਕੀ ਰਕਸ਼ਾ ਕਰਤੇ ਹੈ। ਯੂੰ ਕਹੋ ਤੋ ਹਮ ਦੇਸ਼ ਕੀ ਢਾਲ ਵੀ ਹੈ ਔਰ ਤਲਵਾਰ ਵੀ।
0: ਆਪਕੇ ਪਾਸ ਫੌਜੀ ਵਰਦੀ ਹੈ?
1: ਹਾਂ।
0: ਆਪਕੋ ਆਪਣੀ ਵਰਦੀ ਬਹੁਤ ਅੱਛੀ ਲੱਗਦੀ ਹੈ ਨਾ?
2: ਯੂੰ ਤੋ ਖੇਤੀ ਬਾੜੀ ਸੇ ਜੁੜੇ ਥੇ ਪਰ ਸੈਨ੍ਯ ਜੀਵਨ ਸੇ ਵੇ ਕਾਫੀ ਪ੍ਰਭਾਵਿਤ ਥੇ। ਸ਼ਾਇਦ ਇਸੀ ਲਈ ਕਿ ਉਨਕੇ ਕਾਫੀ ਰਿਸ਼ਤੇਦਾਰ ਸੇਨਾ ਮੇਂ ਭਰਤੀ ਥੇ। ਜਬ ਉਨਮੇਂ ਵੇ ਸੈਨ੍ਯ ਵ੍ਰਿਤੀ ਕੀ ਝਲਕ ਦੇਖਤੇ ਤੋ ਇੱਕ ਉਮੀਦ ਜਗਤੀ ਕਿ ਕਭੀ ਬਾਨਾ ਸਿੰਘ ਭੀ ਫੌਜ ਮੇਂ ਭਰਤੀ ਹੋ ਔਰ ਉਨਕਾ ਨਾਮ ਰੋਸ਼ਨ ਕਰੇ। जब कभी छुट्टी आए सैनिकों को बाना सिंह देखते या मिलते तो बहुत खुश होते।

0: ਤੁਸੀਂ ਫੌਜ ਮੇ ਹੋ ਤਾਇਆ ਜੀ?
1: ਹਾਂ ਪੁੱਤਰ।
0: ਛੁੱਟੀ ਆਏ ਹੋ? ਤੁਸੀਂ ਫੌਜ ਵਿੱਚ ਕੀ ਕਰਦੇ ਹੋ?
1: ਹਮ ਸੀਮਾ ਪਰ ਪਹਿਰਾ ਦੇਤੇ ਹੈਂ ਔਰ ਦੇਸ਼ ਕੀ ਰਕਸ਼ਾ ਕਰਤੇ ਹੈਂ। ਯੂੰ ਕਹੋ ਤੋ ਹਮ ਦੇਸ਼ ਕੀ ਢਾਲ ਵੀ ਹੈਂ ਔਰ ਤਲਵਾਰ ਵੀ।
0: ਆਪਕੇ ਪਾਸ ਫੌਜੀ ਵਰਦੀ ਹੈ?
1: ਹਾਂ।
0: ਆਪਕੋ ਅਪਨੀ ਵਰਦੀ ਬਹੁਤ ਅੱਛੀ ਲਗਦੀ ਹੈ ਨਾ?